ਤੁਹਾਡੇ ਰਜ਼ੀਆ ਤੋਂ ਬੰਨਣ ਕੇ ਵੀ ਹਨਾ ਯਾਜ਼ ਮੈਸੇਜ ਕੋਲ ਸਿਰਫ ਦੇਦਾਲੀ ਕਰੀ ਹਨਾ ਯਾਜ਼ TSFM 88.4 ਬਸ ਵਿਆਹ ਹਡੇ ਰਮਨ ਚ ਮੈਸੇਜ ਦੇ ਪੱਕਾ ਰਕੀਬ ਖਟਕ ਮੈਸੇਜ ਚ ਕੜੀ ਦੀ شامل طارق بھائی ویلکم ٹو دا شو امید کرتا ہوں کہ آپ خیریت سے ہوں گے اور خوش ہوں گے اسلام ٹو آل ٹیم وعلیکم السلام ڈیرا مننا رکیب خٹک

ਦਰੇਕ ਇਸਮਾਰ ਸ਼ੈਂਪੂ ਦਾ ਕੁਝ ਫਾਂ ਕੰਪਨੀ ਮਾਰਕੀਟ ਕੇ ਅਵੇਲੇਬਲ ਦੀ ਮਾਰਕੀਟ ਕੇ ਪ੍ਰਾਂਤੇ ਦਾ ਤੁਸੀਂ ਤਾਂ ਢੇਰ ਜ਼ਬਰਦਸਤ ਫਾਇਦਾ ਉਹ ਚਿਕਲਾਏ ਇਸਤੇਮਾਲ ਕੇ ਖਾਣਾ ਇਸਤੇਮਾਲ ਅਵਲੇ ਦੇ ਪੁਰਾਣ ਤਰੀਕੇ ਕਰ ਦਾਦਾ ਚ ਮਾਰਕੀਟ ਚਕਾਰੋ ਲਗਾਵੇ ਮਾਰਕੀਟ ਕਾ ਬੁੱਸੇ ਮਾਰਕੀਟ ਨਾ ਵੇ ਰੁਪਲੇ ਪਤਾ ਦਰੇ ਕਿਸਮਾ ਸ਼ੈਂਪੂ ਸੇ ਜੀ ਕਿਮਾ ਸ਼ੈਂਪੂ ਦੇ ਤੂੰ ਪਸੰਦ ਵੀ ਕੀਮਾ ਵਤੋ ਤੇ ਖੁਸ਼ਬੂ ਫਾਨ ਦਿਰ ਕੀ ਆਓ ਕੀਮਾ ਜਨਾਬ ਦੇ ਤੂਪ ਤਬੀਅਤ ਰੋਹ ਰੁਸੀ ਲਕਾ ਦੇ ਵਰੀ ਸ਼ੈਂਪੂ ਯਾ ਦੇ ਪਿਊਜ਼ ਸ਼ੈਂਪੂ ਯਾ ਦੇ ਕਲਵੰਜ ਸ਼ੈਂਪੂ ਤਾ ਕੁਝ ਪਾ ਕੰਪਨੀ ਸ਼ਿਫਾ ਸ਼ੈਂਪੂ ਸ਼ੈ ਯੂ ਆ ਸ਼ੈਂਪੂ ਰੋ ਆਓ ਇਸਤੇਮਾਲ ਹੋ ਕੇ

ਦੇਸੀ ਦਾ ਟ੍ਰਿਕ ਓਵਰ ਵੀ ਟੋਲੀ ਓਵਰ ਬਾਈ ਔਰ ਜਨਾਬ ਆਪਾਂ ਜੜਾ ਸਾਰਾ ਓਵਰ ਬਾਈ ਪੰਦ ਦਿਰ ਕੀ ਮਜ਼ਾ ਉਹ ਦਿਰ ਕੀ ਕਹਿਣਾ ਚ ਵੇਲੇ ਚ ਮਹਾ ਇਨਸਾਨ ਚ ਕਲਾ ਕਲਾ ਫਜ਼ਾ ਨੇ ਖਬਰ ਸੋਚ ਕੋ ਕੀ ਕਹਿਣਾ ਵੀ ਉਹ ਇਹ ਚਾਹ ਦਾ ਖੁਦੋ ਨੁਰਸੇ ਹਜੇ ਦਾ ਟ੍ਰਿਕ ਓਵਰ ਵੀ ਉਹਦੇ ਦੇਣਾ ਪੰਦ ਉਖਲੀ ਜੀ

ਹਾਂਜੀ ਸੰਦਰ ਹਾਂ ਬਿਲਕੁਲ ਹੋਰ ਬਈ ਅਹੁਦੇ ਨਾਲ ਉਬਲਦਾ ਛੇ ਡੇਰ ਦਸੇ ਕਿਸਾਨ ਵਿੱਚ ਅਗੇ ਤਾਂ ਕਿਹਦੀ ਸੀ ਮਤਲਬ ਦਾ ਵਰਤੋਂ ਪਤਾ ਨਹੀਂ ਕਹਿਣਾ ਦ ਮੌਸਮ ਪਵਾਲੇ ਸਰ ਉਸ ਚੂੰਕਿ ਮੌਸਮ ਚਿਕਮ ਦੇ ਹਾਂ ਚਿੰਜ ਕੀ ਜੀਗੇ ਨਾ ਅਹੁਦੇ ਨਾਲ ਡੇਰ ਲਗੇ ਸੀ ਬਰਾਨ ਉਸ ਚਾਹੇ ਪੋ ਜਬਾਨ ਮੌਸਮ ਬਦਲ ਸਕੇ ਨਾ ਗਰਮਾਈ ਜ਼ੋਰ ਚੁਕਮ ਦਾਗਾ ਬਿਲਕੁਲ ਕਾਮ ਸਕੇ ਨਾ ਨੋ ਦਾ ਖਬਰ ਬਿਲਕੁਲ ਛੇ ਸਕੇ ਛੇ ਮਤਲਬ ਇਨਸ਼ਾਅੱਲਾ ਰੇਡੀਓ ਮਨ ਹਮੇਸ਼ਾ ਤਾਂ ਕੋਸ਼ਿਸ਼ ਦਾ ਜੇ ਕਲ ਹਾਂ ਦਾ ਸੇਸਾ ਮਾਲੂਮਾਤ ਵੀ ਮਖੇ ਤਰਸੀ ਨਵਾਬ ਇਨਸ਼ਾਅੱਲਾ ਜ਼ਰੂਰ ਦਸਰਾ ਸ਼ਰੀਕੇ ਵੀ ਅੱਛਾ ਜਿਦਾ ਮਾਲੂਮਾਤ ਵੀ ਦਸਰ ਸ਼ਰੀਕੇ ਵੱਲ ਕਹਿਣਾ ਮੌਸਮ ਪਵਾਲੇ ਸਰਾ ਸਿਰਤਲੂਨ ਕੇ ਸਲਰ ਵਿੱਚ ਗਿਣਤੀ ਪਰ ਦੌਰਾਨ ਕੇ ਮੁਲਕ ਮੁਖਤਲਿਫ ਇਲਾਕੇ ਸਰ ਸਰਾ ਕੀ ਪੀਕੇ ਕੀ ਹਾਂ ਸੁਮ ਰਹਾ ਮਤਲਬ ਦਸ ਡੇਰ ਇਲਾਕੇ ਦੀ ਛੇ ਹਾਂਜੀ ਡੇਰ ਇਲਾਕੀ ਦੀ ਛੇ ਅਗੇ ਕੀ ਦ ਬਾਰਾਨ ਚੁਕਮ ਦੇ ਇਨੀ ਬਾਰਾਨ ਇਮਕਾਨ ਦੇ ਉਹ ਬਾਰਾਨ ਸਰਸਰਾ ਦ ਜਲੇ ਹਾਂ ਚੁਕਮ ਦੇ ਇਮਕਾਨ ਦੇ ਠੀਕ ਸਾ ਬਤੀ ਕੀ ਕਮੀ ਕਮੀ ਇਲਾਕੀ ਦੀ ਹਾਂਜੀ ਬਤੀ ਕੀ ਬਿਲਕੁਲ ਚਿਤਰਾਲ ਬੁਨੀਰ ਮਲਾਕੰਡ ਸਵਾਤ ਸ਼ਾਂਗਲਾ ਔਰ ਦੇਨ ਲਵਾ ਕੋਹਿਸਾਨ ਔਰ ਸਰਸਰਾ ਬਠਗਰਾਮ ਤੁਰਹਰ ਮਾਨਸੇਰਾ ਬਠਾਬਾਦ ਹਰੀਪੁਰ ਦਾ ਇਲਾਕੇ ਹਾਂ ਸ਼ਾਮਿਲ ਦੀ ਉਹਦੇ ਲਵਾ ਦਰਾਂਗੇ ਸਵਾਬੀ ਮਰਦਾਨ ਬਾਜੋੜ ਮੁਮਨ ਨੌਸ਼ਹਿਰਾ ਚਾਰਸਦਾ ਪਿਸ਼ਾਵਰ ਖੈਬਰ ਕੋਹਾਟ ਔਰ ਅਗਜ਼ਈ ਹੰਗੋ ਕੁਰਮ ਔਰ ਕਰਕ ਹਾਂ ਚਕਮ ਦੇ ਪਦੇ ਕੀ ਬਿਲਕੁਲ ਸ਼ਾਮਿਲ ਦੇ ਇਹਨੇ ਮਤਲਬ ਦੇ ਲੱਗੇ ਕਿ ਦ ਤੇਜ਼ ਹਵਾਗਾ ਨੂੰ ਸਰਾ ਦ ਪੜਕ ਪੜੁਕ ਸਰਾ ਦ ਬਾਰਾਂ ਚੁਕਮ ਦੇ ਇਮਕਾਨ ਦੇ ਟਿਕਸ਼ਾ ਔਰ ਉਹਦੇ ਨਾਲ ਉਹ ਬੱਲਾ ਛੇ ਦੇ ਲੱਗੇ ਸੀ ਦ ਬਾਰਾਂ ਸਰਾ ਸਰਾ ਦ ਜਾਲੇ ਹਾਂ ਚਕਮ ਦੇ ਇਮਕਾਨ ਦਾ ਹਾਂਜੀ ਨੋ ਜਾਨਸਾਰ ਵਜ਼ੀਰ ਪਵਸ ਮੋ ਸੰਦਰਾ ਵਰ ਵਦਲਾ ਨੋ ਜ਼ੈਨ ਸ਼ਿਦਾ ਸੰਦਰਾ ਬਿਲਕੁਲ ਦੁਮਰਾ ਕਫੀ ਵਸ਼ਾ ਨੋ ਹਾਂਜੀ